ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ ਨਾ ਵੇਖੇ।

Available now on iTunes. ਜੇ ਮੈਨੂੰ ਨੋਟ ਚੜੀ ਦਿੱਤੀ ਹੈ ਜੁਦਾਈਆਂ ਵਾਲੀ ਦਿਲ ਵਿੱਚੋਂ ਤੇਰੀ ਪੁੱਛਦੇ ਸਵਾਲ ਕੀ ਹੈ ਤੇਰਾ ਹਾਲ ਦੱਸ ਕੀ ਮੈਂ ਦੱਸਾਂ ਮੇਰੀ ਕੀ ਹੈ ਮਚਲ ਮੈਨੂੰ ਕੁਝ ਵੀ ਨਹੀਂ ਪਤਾ ਤੂੰ ਕਿੱਥੇ ਕਿਤੇ ਨਾਲ ਕਿਹਨੇ ਕਿਹਨੇ ਤਾਰੇ ਹੁਣ ਲੱਗ ਗਏ ਨੇ ਸਾਹ ਤੇਰੀ ਉਹਦੀ ਕਵਾਲੀ ਰਾਤ ਕਬ ਬਸੇ ਨਾ ਦੁਨੀਆ ਸਾਰੀ This is 101% Pure. You are tuned into the one above, 101

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ

ਜਾਓ ਠੀਕ ਹੈ ਓਕੇ ਪੋਇਟਰੀ ਆਈ ਹੈ ਜੀ ਪੋਇਟਰੀ ਸ਼ਾਮਿਲ ਕਰਾਂਗੇ ਹਾਂਜੀ ਸ਼ਿਬਾ ਵਹੀ ਗਾਣਾ ਠੀਕ ਹੈ ਜ਼ਰੂਰ ਪਲੇ ਕਰੂੰਗੀ ਇਹ ਵੀ ਇਸ ਸਕਿੱਲ ਖੁਦ ਹੀ ਗਲਤੀ ਕਰਕੇ ਦੂਸਰੇ ਪਰ ਇਹ ਵੀ ਇੱਕ ਸਕਿੱਲ ਹੈ ਕਿ ਖੁਦ ਗਲਤੀ ਕਰਕੇ ਦੂਸਰੇ ਪਰ ਡਾਲ ਦੇਣਾ ਔਰ ਇਹ ਸਕਿੱਲ ਮੁਝੇ ਅੱਛੇ ਸੇ ਆਤੀ ਫਰਹਾਨ ਫੁੱਲ ਫਲੈਕਸ ਯਾਨੀ ਤਾਸ਼ਾ ਕਹਿ ਰਹੀ ਹੈ ਮਾਜ਼ਰਤ ਮਸਰੂਫੀਅਤ ਕੇ ਬਾਇਸ ਮੈਂ ਆਜ ਕਾ ਮੌਜੂ ਨਹੀਂ ਸਮਝ ਸਕੀ ਬਰਾਏ ਕਰਮ ਦੁਬਾਰਾ ਬਤਾ ਦੀਜੀਏਗਾ ਓ ਮਾਈ ਗੋਡ ਕੁੜੀ ਤੇ ਭਾਈ ਫੁੱਲ ਸਕਿੱਲ ਉਰਦੂ ਬੋਲ ਰਹੀ ਹੈ ਓਕੇ ਜੀ ਤੋ ਆਜ ਕਾ ਜੋ ਮੌਜੂ ਹੈ ਵੋ ਕੁਛ ਇਸ ਤਰ੍ਹਾਂ ਸੇ ਹੈ ਤਾਸ਼ਾ ਕਿ ਜਬ ਹਮ ਕਿਸੀ ਕੀ ਕਿਸੀ ਕੋ ਜ਼ਹਿਨੀ ਅਜ਼ੀਅਤ ਸੇ ਦੋ ਚਾਰ ਕਰ ਰਹੇ ਹੋਤੇ ਹੈ ਕਿਸੀ ਕੀ ਦਿਲ ਆਜ਼ਾਰੀ ਕਾ ਸਬਬ ਬਣ ਰਹੇ ਹੋਤੇ ਹੈ ਕਿ ਅਗਲਾ ਬੰਦਾ ਜੋ ਹੈ ਵੋ ਆਪਣੀ ਜ਼ਿੰਦਗੀ ਤਬਾਹੋ ਬਰਬਾਦ ਕਰਨੇ ਪੇ ਜੋ ਹੈ ਨਾ ਵੋ ਤੁਲ ਜਾਏ ਠੀਕ ਹੈ ਔਰ ਉਸਕੋ ਲਗੇ ਕਿ ਯਾਰ ਬਸ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੂੰ ਔਰ ਫਿਰ ਹਮ ਬੜੀ ਆਸਾਨੀ ਕੇ ਸਾਥ ਇਹ ਕਹਿ ਦੇਤੇ ਮੁਝੇ ਤੋ ਪਤਾ ਨਹੀਂ ਕੈਸੇ ਹੋ ਗਿਆ ਕਿਸੀ ਨੇ ਕਿਆ ਕੀਆ ਤੋ ਆਪ ਇਸ ਚੀਜ਼ ਪੇ ਯਕੀਨ ਕਰਤੇ ਹੈ ਕਿ ਜਬ ਹਮ ਕਿਸੀ ਕੇ ਸਾਥ ਗਲਤ ਕਰ ਰਹੇ ਹੋਤੇ ਔਰ ਹਮੇ ਨਹੀਂ ਪਤਾ ਹੋਤਾ ਜੀ ਆਜ ਕਾ ਮੌਜੂ ਕੁਛ ਇਸ ਤਰ੍ਹਾਂ ਸੇ ਹੈ ਤਾਸ਼ਾ ਉਮੀਦ ਹੈ ਕਿ ਆਪਕੋ ਸਮਝ ਆ ਗਈ ਹੋਗੀ ਅਬ ਮੇਰਾ ਬਸ ਚਲੇ ਤੋ ਮੇਰੇ ਸਾਰੇ ਰਿਲੇਟਿਵਸ ਕੋ ਕਿਸੀ ਮੇਲੇ ਮੇ ਚੇਂਜ ਕਰਵਾ ਡਾਲੂੰਗਾ ਹਾਂ ਤੋ ਐਸੇ ਹੀ ਹੈ ਇਹ ਤੋ ਵੋ ਬਾਤ ਹੈ ਕਿ ਪੈਸੇ ਦੇ ਕੇ ਐਸੇ ਰਿਸ਼ਤੇਦਾਰੋਂ ਸੇ ਜਾਨ ਛੁਡਵਾ ਲੋ ਕਾਇਨਾਤ ਹਮ ਸਭ ਤੁਹਾਰੇ ਸਾਥ ਹੈ ਉਨਕੋ ਰਿਸ਼ਤੇ ਨਹੀਂ ਕਹਿਤੇ ਜੋ ਆਪਕੇ ਜ਼ਹਿਨੀ ਅਜ਼ੀਅਤ ਕਾ ਸਬਬ ਬਣ ਜਾਤੇ ਹੈ ਠੀਕ ਹੈ ਕਮਰਸ਼ੀਅਲ ਹੈ ਦੋ ਮਿੰਟ ਕੇ ਬਾਅਦ ਉਸਕੇ ਬਾਅਦ ਲਾਈਵ ਕਾਲ ਲੇਂਗੇ 04-2111-101 ਇਜ਼ ਅ ਨੰਬਰ ਅੱਛਾ ਜੀ ਬਤੂਲ ਕਹਿ ਰਹੀ ਹੈ ਕਿ ਐਸੇ ਐਸੇ ਕੋਈ ਵੀ ਲੋਕ ਜੋ ਕਿ ਜ਼ਹਿਨੀ ਅਜ਼ੀਅਤ ਕਾ ਸਬਬ ਬਣਤੇ ਹੈ ਸੱਚ ਮਾਨੋ ਸ਼ਿਬਾ ਉਨਕੋ ਰਿਸ਼ਤੇਦਾਰ ਤੋ ਕਿਆ ਮੈਂ ਤੋ ਕਹਿਤੀ ਉਨਕਾ ਨਾਮ ਵੀ ਭੁੱਲ ਜਾਣਾ ਚਾਹੀਏ ਕਿ ਵੋ ਆਪਕੀ ਜ਼ਿੰਦਗੀ ਮੇ ਐਗਜ਼ਿਸਟ ਕਰਤੇ ਹੈ ਔਰ ਕਾਇਨਾਤ ਬ੍ਰੈਵੋ ਆਗੇ ਬੜੋ ਐਸੇ ਲੋਕੋ ਕੇ ਬਾਰੇ ਮੇ ਸੋਚੋ ਵੀ ਨਾ ਬਾਤ ਤੱਕ ਬਾਤ ਤੋ ਦੂਰ ਕੀ ਬਾਤ ਹੈ ਓਕੇ

0: there's music, and then there's magic. One Above, FM 101.
1: ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਤੁਹਾਡੀ ਮੇਜ਼ਬਾਨ ਸਾਇਮਾ ਬਹੁਤ ਸਾਰੇ ਸਲਾਮ ਤੇ ਪੁਰਖਲੂਸ ਦੁਆਵਾਂ ਦਾ ਹਦੀਆ ਪੇਸ਼ ਕਰਦੀ ਹੈ। ਸੁਣੇ ਭੈਣ ਭਰਾਓ, ਅਸੀਂ ਆਪਣੀ ਜ਼ਿੰਦਗੀ ਨੂੰ ਪੁਰਾਸਾਇਸ਼ ਬਣਾਉਣ ਲਈ ਰਾਤ ਦਿਨ ਮਿਹਨਤ ਕਰਦੇ ਹਾਂ। ਨਾ ਖਾਣ ਦੀ ਹੋਸ਼ ਹੁੰਦੀ ਹੈ ਅਤੇ ਨਾ ਹੀ ਆਰਾਮ ਦੀ ਫੁਰਸਤ। ਬਸ ਇਹੋ ਜਨੂੰਨ ਰਹਿੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਮਾਈਏ ਅਤੇ ਜ਼ਿੰਦਗੀ ਨੂੰ ਪੁਰਾਸਾਇਸ਼ ਬਣਾਈਏ। ਲੇਕਿਨ ਸੁਣੇ ਭੈਣ ਭਰਾਓ, ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਦੌਲਤ ਅਤੇ ਹਰ ਆਸਾਇਸ਼ ਦਾ ਮਜ਼ਾ ਸਾਡੀ ਸਿਹਤ ਨਾਲ ਮਸ਼ਰੂਤ ਹੈ, ਕਿਉਂਕਿ ਸਿਹਤ ਦੇ ਬਗੈਰ ਕੋਈ ਵੀ ਸ਼ੈ ਚੰਗੀ ਨਹੀਂ ਲੱਗਦੀ। ਸੋਹਣੇ ਭੈਣ ਭਰਾ, ਸਿਹਤ ਨੂੰ ਹਰ ਸ਼ੈ ਤੋਂ ਜ਼ਿਆਦਾ ਅਹਿਮੀਅਤ ਦਿਓ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਦੀ ਅਲਾਮਤ ਮਹਿਸੂਸ ਕਰ ਰਹੇ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਅਤੇ ਪੇਚੀਦਾ ਬਿਮਾਰੀਆਂ ਦੇ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਏ 0300414 2608, ਯਾਨੀ 0300414206 0, 4 1 4 2 6 0 8। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਹੁਣ ਤੁਸੀਂ ਯਕੀਨਨ ਮੁੰਤਜ਼ਰ ਹੋਵੋਗੇ ਆਪਣੀ ਈਮੇਲ ਅਤੇ SMS ਦੇ ਜਵਾਬ ਸੁਣਨ ਦੇ, ਉਹ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜ਼ੁਬਾਨੀ। ਅਤੇ ਜਨਾਬ ਬੁਟੀਕਾ ਮੁੱਕ ਗਈਆਂ ਅਤੇ ਮੈਂ ਹੁਣ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਤਮਾਮ ਤਰ ਮਸਰੂਫੀਆਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ।
2: ਸਹਿਮਾ ਜੀ, ਸ਼ੁਕਰੀਆ, ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਕਰਨਾ ਵਾਂ ਜਿਹੜੇ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਦੇ ਨੇ ਅਤੇ ਮੈਨੂੰ ਆਪਣੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਨੇ।
1: ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ।
2: ਜੀ,
1: ਨਾਮ ਕੀ ਮਿੱਠੀ, ਅੰਜਾਮ ਕੀ ਕੜਵੀ, ਬਿਮਾਰੀ ਯਾਨੀ ਸ਼ੂਗਰ। ਤੁਸੀਂ ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਬਹੁਤ ਹੀ ਮੁਫੀਦ ਗੱਲਾਂ ਦੱਸੀਆਂ ਸਨ ਸੁਲੇਮਾਨ ਸਾਹਿਬ।
2: ਜੀ ਹਾਂਜੀ,
1: ਸ਼ੂਗਰ ਦੇ ਫੈਲਾਓ ਅਤੇ ਨੋਰਮਲ ਸ਼ੂਗਰ ਲੈਵਲ ਦੇ ਬਾਰੇ ਵੀ ਸਾਨੂੰ ਆਗਾਹ ਕਰੋ ਜ਼ਰਾ।
2: ਲੋ ਸਹਿਮਾ ਜੀ, ਮੈਂ ਬੜੀਆਂ ਜ਼ਰੂਰੀ ਗੱਲਾਂ ਕਰਨ ਲੱਗਾ, ਜ਼ਰਾ ਤੁਸੀਂ ਗੌਰ ਨਾਲ ਸੁਣਨਾ
1: ਜੀ। ਬਿਲਕੁਲ,
2: ਤੇ ਸਾਰੇ ਸੁਣਨ ਵਾਲੇ ਜਿਹੜੇ ਨੇ ਉਹ ਵੀ ਜ਼ਰਾ ਗੌਰ ਫਰਮਾਨ, ਇਨਸ਼ਾਅੱਲਾ ਬੜਾ ਨਫਾ ਹੋਏਗਾ, ਬੜਾ ਫਾਇਦਾ ਹੋਏਗਾ
1: ਇਨਸ਼ਾਅੱਲਾ।
2: ਸਹਿਮਾ ਜੀ, ਸੁਬਹ ਨਹਾਰ ਨੂੰ ਯਾਨੀ ਫਾਸਟਿੰਗ ਜਿਹੜੀ ਸ਼ੂਗਰ ਹੈ ਨਾ, ਉਹ 70 mg/dL ਤੋਂ ਲੈ ਕੇ 110 mg/dL ਤੱਕ ਹੋਣੀ ਚਾਹੀਦੀ ਹੈ, ਤੇ ਨਾਸ਼ਤੇ ਤੋਂ ਬਾਅਦ 100 mg/dL-180 mg/dL ਦੇ ਦਰਮਿਆਨ ਹੋਣੀ ਚਾਹੀਦੀ ਹੈ। ਸਹਿਮਾ ਜੀ, ਸ਼ੂਗਰ ਨਹਾਇਤ ਤੇਜ਼ੀ ਨਾਲ ਫੈਲ ਰਹੀ ਹੈ, ਤੇ IDF ਯਾਨੀ ਇੰਟਰਨੈਸ਼ਨਲ ਡਾਇਬੀਟਸ ਫੈਡਰੇਸ਼ਨ ਦੇ ਅਦਾਦੋ ਸ਼ੁਮਾਰ ਦੇ ਮੁਤਾਬਿਕ ਇਸ ਵੇਲੇ ਦੁਨੀਆ ਵਿੱਚ 28.5 crore ਅਫਰਾਦ ਇਸ ਬਿਮਾਰੀ ਦਾ ਸ਼ਿਕਾਰ ਨੇ, ਤੇ ਜੇ ਇਹੋ ਹੀ ਹਾਲਤ ਰਹੀ ਤੇ 2030 ਤੱਕ ਇਹ ਤਾਦਾਦ 40.38 crore ਤੋਂ ਵੀ ਜ਼ਿਆਦਾ ਹੋ ਜਾਵੇਗੀ। ਸਹਿਮਾ ਜੀ, 1995 ਦੇ ਦੌਰਾਨ ਬਾਲਗ ਅਫਰਾਦ ਵਿੱਚ ਸ਼ੂਗਰ ਦੀ ਸ਼ਰ੍ਹਾ 4% ਸੀ, ਜਿਹੜੀ 2025 ਤੱਕ ਤਕਰੀਬਨ 5.8% ਤੱਕ ਹੋ ਜਾਏਗੀ। ਸਹਿਮਾ ਜੀ, ਫਿਕਰਮੰਦੀ ਦੀ ਗੱਲ ਇਹ ਵੇ ਕਿ ਤਰੱਕੀ ਪਜ਼ੀਰ ਮੁਲਕਾਂ ਯਾਨੀ ਗਰੀਬ ਮੁਲਕਾਂ ਵਿੱਚ ਅਜ਼ਾਫਾ ਜ਼ਿਆਦਾ ਹੋਵੇਗਾ। ਤਰੱਕੀ ਯਾਫਤਾ ਮਮਾਲਿਕ ਵਿੱਚ 2025 ਤੱਕ ਮਰਜ਼ ਦੀ ਸ਼ਰ੍ਹਾ 42% ਹੋ ਜਾਵੇਗੀ, ਯਾਨੀ ਮਰੀਜ਼ਾਂ ਦੀ ਤਾਦਾਦ 51 million ਤੋਂ 72 million ਹੋ ਜਾਵੇਗੀ। ਇਹਦੇ ਬਰਕਸ ਗਰੀਬ ਮੁਲਕਾਂ ਵਿੱਚ ਇਹ ਸ਼ਰ੍ਹਾ 70% ਹੋਵੇਗੀ, ਅਤੇ ਮਰੀਜ਼ਾਂ ਦੀ ਤਾਦਾਦ 84 million ਤੋਂ 128 million ਤੱਕ ਪਹੁੰਚ ਜਾਏਗੀ। ਯਾਨੀ 2025 ਵਿੱਚ ਸ਼ੂਗਰ ਦੇ 75% ਮਰੀਜ਼ ਗਰੀਬ ਮੁਲਕਾਂ ਦੇ ਬਾਸ਼ਿੰਦੇ ਹੋਣਗੇ। ਸਹਿਮਾ ਜੀ, ਇੱਕ ਫਿਕਰ ਅੰਗੇਜ਼ ਗੱਲ ਇਹ ਵੇ ਕਿ ਪਾਕਿਸਤਾਨ ਵਿੱਚ ਜ਼ਿਆਦਾ ਮਰੀਜ਼ ਐਸੇ ਨੇ ਜਿਨ੍ਹਾਂ ਦੀ ਉਮਰ 45 to 62 years ਦੇ ਦਰਮਿਆਨ ਹੈ, ਅਤੇ ਇਹੋ ਉਹ ਉਮਰ ਹੈ ਜਦੋਂ ਬੰਦਾ ਆਪਣੀ ਘਰੇਲੂ ਜ਼ਿੰਮੇਵਾਰੀਆਂ ਮਸਲਨ ਬੱਚਿਆਂ ਦੀ ਸ਼ਾਦੀ ਵਿਆਹ ਦੀ ਫਿਕਰ ਵਿੱਚ ਹੁੰਦਾ ਹੈ।
1: ਬਿਲਕੁਲ ਬਿਲਕੁਲ,
2: ਇਹਦੇ ਬਰਕਸ ਤਰੱਕੀ ਯਾਫਤਾ ਮਮਾਲਿਕ ਵਿੱਚ ਸ਼ੂਗਰ ਦੀ ਮਰੀਜ਼ਾਂ ਦੀ ਅਕਸਰੀਅਤ 65 years ਦੀ ਉਮਰ ਵਿੱਚ ਹੁੰਦੀ ਹੈ। ਸਹਿਮਾ ਜੀ, ਇਹ ਲੰਮਾ ਫਿਕਰ ਹੀ ਆਏ ਅਤੇ ਸ਼ੂਗਰ ਦੇ ਖੌਫਨਾਕ ਫੈਲਾਓ ਨੂੰ ਮੱਦੇਨਜ਼ਰ ਰੱਖ ਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਮੂਲ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਈਏ,
1: ਬਿਲਕੁਲ,
2: ਅਤੇ ਮੁਨਾਸਬ ਖੁਰਾਕ ਦੇ ਨਾਲ ਨਾਲ ਰੋਜ਼ਾਨਾ ਦੀ ਵਾਕ ਜਾਂ ਹਲਕੀ ਫੁਲਕੀ ਵਰਜ਼ਿਸ਼ ਨੂੰ ਆਪਣਾ ਮਾਮੂਲ ਬਣਾਈਏ।
1: ਜੀ ਬੇਸ਼ੱਕ, ਇਹ ਤਾਂ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਖੌਫਨਾਕ ਬਿਮਾਰੀ ਤੋਂ ਮਹਿਫੂਜ਼ ਰਹੀਏ। ਸੁਲੇਮਾਨ ਸਾਹਿਬ
2: ਜੀ ਜੀ
1: ਤੁਸੀਂ ਸ਼ੂਗਰ ਦੇ ਹਵਾਲੇ ਨਾਲ ਬਹੁਤ ਹੀ ਫਿਕਰ ਅੰਗੇਜ਼ ਗੱਲਾਂ ਦੱਸੀਆਂ ਨੇ,
2: ਸ਼ੁਕਰੀਆ।
1: ਲਿਹਾਜ਼ਾ ਹਰ ਬੰਦੇ ਨੂੰ ਅੱਜ ਤੋਂ ਹੀ ਇਸ ਖੌਫਨਾਕ ਬਿਮਾਰੀ ਦੇ ਖਿਲਾਫ ਜਹਾਦ ਕਰਨਾ ਚਾਹੀਦਾ ਹੈ।
2: ਬਿਲਕੁਲ
1: ਸੁਲੇਮਾਨ ਸਾਹਿਬ
2: ਜੀ ਜੀ,
1: ਬਿਹਤਰੀਨ ਮਾਲੂਮਾਤ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਉਮਰ 36 ਸਾਲ ਹੈ ਲੇਕਿਨ ਔਲਾਦ ਦੀ ਖੁਸ਼ੀ ਤੋਂ ਮਹਿਰੂਮ ਹਾਂ। ਹੈਰਾਨੀ ਤੇ ਫਿਕਰਮੰਦੀ ਦੀ ਗੱਲ ਇਹ ਵੇ ਕਿ ਸਾਡੀ ਸਾਰੀ ਰਿਪੋਰਟ ਬਿਲਕੁਲ ਐਗਜ਼ੈਕਟ ਨੇ, ਫਿਰ ਸਮਝ ਨਹੀਂ ਆਉਂਦੀ ਕਿ ਆਖਿਰ ਬਿਮਾਰੀ ਦੀ ਕੀ ਵਜ੍ਹਾ ਹੈ। ਸੁਲੇਮਾਨ ਸਾਹਿਬ, ਮੇਰਾ ਦੁੱਖ ਦਾ ਅੰਦਾਜ਼ਾ ਕੋਈ ਨਹੀਂ ਕਰ ਸਕਦਾ, ਇਸ ਖੁਸ਼ੀ ਦੇ ਬਗੈਰ ਮੇਰੀ ਜ਼ਿੰਦਗੀ ਅਧੂਰੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਸਾਰੀ ਮੈਡੀਕਲ ਰਿਪੋਰਟ ਇਰਸਾਲ ਕਰ ਰਿਹਾ ਵਾਂ, ਮਿਹਰਬਾਨੀ ਕਰਕੇ ਆਪਣੀ ਰਾਏ ਤੋਂ ਆਗਾਹ ਫਰਮਾਓ। ਸ਼ੁਕਰੀਆ ਜੀ।
2: ਬੇਟਾ ਜੀ, ਇੱਕ ਨਹੀਂ ਬਲਕਿ ਕਈ ਐਸੀ ਬਿਮਾਰੀਆਂ ਨੇ ਜਿਨ੍ਹਾਂ ਦੀ ਤਸ਼ਖੀਸ ਦੇ ਹਵਾਲੇ ਨਾਲ ਸਿਰਫ ਟੈਸਟ ਰਿਪੋਰਟ ਤੇ ਇਨਸਾਰ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ,
2: ਮੈਂ ਤੁਹਾਡੀਆਂ ਰਿਪੋਰਟਸ ਵੇਖੀਆਂ ਨੇ ਜਿਹੜੀ ਵਾਕਈ ਕਲੀਅਰ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਵਜ੍ਹਾ ਤੇ ਹੈ ਨਾ।
1: ਬਿਲਕੁਲ,
2: ਜਿਹੜੀ ਬਿਮਾਰੀ ਦਾ ਸਬਬ ਬਣੀ ਹੋਈ ਹੈ ਤੇ ਉਸ ਵਜ੍ਹਾ ਮਰਜ਼ ਦੀ ਤਸ਼ਖੀਸ ਉਦੋਂ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਤਸ਼ਰੀਫ ਲਿਆਓਗੇ।
1: ਬਿਲਕੁਲ।
2: ਬੇਟਾ ਜੀ, ਯਾਦ ਰੱਖਣਾ ਕਿ ਕੋਈ ਬਿਮਾਰੀ ਦੀ ਵਜ੍ਹਾ ਯਾਨੀ ਇੱਲਤ ਤੇ ਮਰਜ਼ ਦੇ ਬਗੈਰ ਨਹੀਂ ਹੁੰਦੀ। ਲਿਹਾਜ਼ਾ ਖੁਦਾ ਤੇ ਭਰੋਸਾ ਰੱਖੋ ਤੇ ਦਵਾਖਾਨੇ ਤੇ ਆ ਕੇ ਬਿਮਾਰੀ ਦੀ ਤਸ਼ਖੀਸ ਤੇ ਇਲਾਜ ਕਰਾਓ। ਇਨਸ਼ਾਅੱਲਾ ਵਜ੍ਹਾ ਮਰਜ਼ ਦਾ ਇਲਮ ਵੀ ਹੋ ਜਾਏਗਾ ਤੇ ਉਹਦਾ ਤਦਾਰਕ ਵੀ। ਤੁਸੀਂ ਫੌਰਨ ਹੀ ਦਵਾਖਾਨੇ ਤੇ ਆਓ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇੱਲਤ ਤੇ ਮਰਜ਼ ਦੂਰ ਹੋ ਜਾਏਗੀ ਤੇ ਸੋਹਣਾ ਰੱਬ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਤੁਹਾਡੀ ਦਿਲੀ ਮੁਰਾਦਾਂ ਨੂੰ ਜ਼ਰੂਰ ਪੂਰਾ ਫਰਮਾਏਗਾ ਤੇ ਤੁਹਾਨੂੰ ਔਲਾਦ ਦੀ ਨਿਮਤ ਤੋਂ ਵੀ ਇਨਸ਼ਾਅੱਲਾ ਜ਼ਰੂਰ ਹਮਕਿਨਾਰ ਫਰਮਾਏਗਾ, ਕਿਉਂਕਿ ਬੇਉਲਾਦੀ ਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
1: ਬਿਲਕੁਲ ਜੀ, ਸਹੀ ਫਰਮਾਇਆ। ਔਰ ਇਨਸ਼ਾਅੱਲਾ ਤਾਲਾ ਸਾਡੇ ਭਾਈ ਨੂੰ ਵੀ ਅਫਾਕਾ ਹੋਏਗਾ। ਅੱਲਾਹ ਪਾਕ ਦੇ ਘਰ ਦੇ ਰਹੇ ਹਨੇਰ ਨਹੀਂ, ਉਹ ਪਾਕ ਜ਼ਾਤ ਚਾਹਵੇ ਤੇ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ।
2: ਬਿਲਕੁਲ।
1: ਲਿਹਾਜ਼ਾ ਰਿਜ਼ਵਾਨ ਭਾਈ, ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ। ਸੁਲੇਮਾਨ ਸਾਹਿਬ, ਤੁਸੀਂ ਮਸਾਇਲ ਸੁਣ ਸੁਣ ਕੇ ਥੱਕ ਗਏ ਹੋਵੋਗੇ, ਲਿਹਾਜ਼ਾ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਕਿਉਂਕਿ ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ। ਮੈਂ ਸੁਣਨ ਵਾਲਿਆਂ ਨੂੰ ਐਡਰੈਸ ਨੋਟ ਕਰਾਉਂਦੀ ਹਾਂ। ਸੋਹਣੀ ਭੈਣ ਭਰਾ, ਆਪਣੀ ਅਤੇ ਆਪਣੀ ਫੈਮਿਲੀ ਦੀ ਮੁਕੰਮਲ ਸਿਹਤਮੰਦੀ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਅਤੇ ਆਲਮਗੀਰ ਸ਼ੁਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਦਵਾਖਾਨੇ ਦਾ ਪਤਾ ਅਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0402377271600 ਮੋਬਾਈਲ ਨੰਬਰ ਏ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ
2: ਜੀ,
1: ਅੱਧੀ ਛੁੱਟੀ ਬੰਦ ਹੋ ਗਈ ਤੇ ਪ੍ਰੋਗਰਾਮ ਦਾ ਸਿਲਸਿਲਾ ਉੱਥੋਂ ਹੀ ਸ਼ੁਰੂ ਹੁੰਦਾ ਹੈ ਜਿੱਥੋਂ ਅਸੀਂ ਮੁਨਕਤਾ ਕੀਤਾ ਸੀ। ਸੁਲੇਮਾਨ ਸਾਹਿਬ
2: ਜੀ ਜੀ,
1: ਇੱਕ ਗੱਲ ਬੜੀ ਹੈਰਾਨੀ ਦੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਅਜੀਬ ਅਜੀਬ ਬਿਮਾਰੀਆਂ ਹੋ ਰਹੀਆਂ ਨੇ।
2: ਅੱਛਾ,
1: ਸਮਝ ਨਹੀਂ ਆਉਂਦੀ ਕਿ ਕਿਉਂ ਹੈ।
2: ਸਹਿਮਾ ਜੀ, ਇਹ ਸਭ ਫਾਸਟ ਫੂਡ ਤੇ ਗੈਰ ਮਿਆਰੀ ਤੇ ਗੈਰ ਮੁਤਦਿਲ ਖੁਰਾਕ ਦਾ ਨਤੀਜਾ ਹੈ
1: ਜੀ। ਯਾਨੀ ਮੰਮੀ ਡੈਡੀ ਖੁਰਾਕ,
2: ਹਾਂਜੀ,
1: ਲਿਬਾਸ ਤੇ ਮੰਮੀ ਡੈਡੀ ਹੀ ਗਈ ਸੀ, ਖੁਰਾਕ ਵੀ ਉਹੀ ਹੋ ਗਈ ਹੈ।
2: ਹਾਂਜੀ ਜੀ, ਬਿਲਕੁਲ ਸਹਿਮਾ ਜੀ, ਜਦੋਂ ਤੱਕ ਮੰਮੀ ਅਬਾ ਖੁਰਾਕ ਸੀ ਉਦੋਂ ਤੱਕ ਬੱਚੇ ਤਵਾਨਾ ਸਿਹਤਮੰਦ ਤੇ ਫਿੱਟ ਹੁੰਦੇ ਸਨ। ਹੁਣ ਵੇਖੋ ਨੂੰ ਮੋਟੇ ਤੇ ਅੰਦਰੋਂ ਫੋਕੇ ਹੁੰਦੇ ਨੇ
1: ਜੀ। ਬਿਲਕੁਲ, ਮੰਮੀ ਡੈਡੀ ਖੁਰਾਕ ਨੇ ਤੇ ਬੱਚਿਆਂ ਨੂੰ ਚੂੰ ਚੂੰ ਦਾ ਮੁਰੱਬਾ ਬਣਾ ਦਿੱਤਾ। ਸੁਲੇਮਾਨ ਸਾਹਿਬ
2: ਜੀ ਜੀ,
1: ਇਹ ਈਮੇਲ ਰਾਸ਼ਿਦ ਭੱਟ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਬੇਟਾ FSC ਦਾ ਸਟੂਡੈਂਟ ਹੈ
2: ਜੀ,
1: ਸਿਹਤ ਦੇ ਹਵਾਲੇ ਨਾਲ ਬਹੁਤ ਹੀ ਕਮਜ਼ੋਰ ਹੈ।
2: ਅੱਛਾ।
1: ਖਾਣਾ ਪੂਰੀ ਤਰ੍ਹਾਂ ਨਹੀਂ ਖਾਂਦਾ, ਬਸ ਬਰਗਰ, ਸ਼ਵਾਰਮਾ, ਚਿਪਸ ਤੇ ਪੀਜ਼ਾ ਖਾਣ ਦਾ ਸ਼ੌਕੀਨ ਹੈ
2: ਜੀ ਜੀ,
1: ਤੇ ਹਰ ਖਾਣੇ ਦੇ ਨਾਲ ਬੋਤਲ ਜ਼ਰੂਰ ਪੀਂਦਾ।
2: ਅੱਛਾ।
1: ਉਹਦੀ ਰੰਗਤ ਜ਼ਰਦ ਤੇ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਹਰ ਵੇਲੇ ਸੁਸਤ ਰਹਿੰਦਾ ਹੈ ਤੇ ਜ਼ਰਾ ਜਿਹਾ ਕੰਮ ਕਰਨ ਤੋਂ ਬਾਅਦ ਫੌਰਨ ਹੀ ਥੱਕ ਜਾਂਦਾ।
2: ਅੱਛਾ।
1: ਕੋਈ ਚੰਗੀ ਦਵਾਈ ਪਾਰਸਲ ਕਰ ਦਿਓ।
2: ਰਾਸ਼ਦ ਭਾਈ, ਜੇ ਤੁਸੀਂ ਆਪਣੇ ਬੱਚੇ ਦੀ ਸਿਹਤਮੰਦੀ ਚਾਹੁੰਦੇ ਹੋ ਤੇ ਤੁਹਾਨੂੰ ਉਹਦੀ ਖੁਰਾਕ ਤੇ ਖਸੂਸੀ ਤਵੱਜੋ ਦੇਣੀ ਪਵੇਗੀ।
1: ਬਿਲਕੁਲ ਬਿਲਕੁਲ,
2: ਕਿਉਂਕਿ ਜਿਹੜੀ ਖੁਰਾਕ ਤੁਸੀਂ ਉਹਨੂੰ ਦੇ ਰਹੇ ਹੋ ਉਹ ਖੁਰਾਕ ਨਹੀਂ ਬਲਕਿ ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ।
1: ਹਾਂਜੀ।
2: ਇਹੋ ਜਿਹੀ ਖੁਰਾਕ ਕਦੀ ਕਦੀ ਖਾਣੀ ਚਾਹੀਦੀ ਹੈ, ਮੁਸਲਸਲ ਇਸਤੇਮਾਲ ਕਤਈ ਮੁਫੀਦ ਨਹੀਂ।
1: ਬਿਲਕੁਲ।
2: ਮੇਰੇ ਮੋਹਤਰਮ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਡੇ ਬੇਟੇ ਦਾ ਜਿਗਰ ਤੇ ਮੇਦਾ ਦੋਨੇ ਡਿਸਟਰਬ ਨੇ ਤੇ ਯੂਰਨ ਦੇ ਨਾਲ ਗੈਰ ਤਬਈ ਜ਼ਰਾਤ ਦੀ ਮੇਦਿਸ਼ ਵੀ ਹੈ।
1: ਬਿਲਕੁਲ।
2: ਜਿਹੜੀ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੈ। ਮੇਰੇ ਮੋਹਤਰਮ ਭਾਈ, ਫਿਕਰਮੰਦੀ ਦੀ ਕੋਈ ਗੱਲ ਨਹੀਂ, ਇਨਸ਼ਾਅੱਲਾ ਇਹ ਤਕਲੀਫ ਬਲਕਿ ਤਕਾਲੀਫ ਬਿਲਕੁਲ ਠੀਕ ਹੋ ਜਾਣਗੀਆਂ। ਤੁਸੀਂ ਕਿਸੇ ਦਿਨ ਬੇਟੇ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਦਵਾਈ ਤਜਵੀਜ਼ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡਾ ਬੇਟਾ ਇਨਸ਼ਾਅੱਲਾ ਬਿਲਕੁਲ ਸਿਹਤਮੰਦ, ਤਵਾਨਾ ਤੇ ਸਮਾਰਟ ਹੋ ਜਾਏਗਾ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਹਕੀਮ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਮੰਮੀ ਡੈਡੀ ਦੀ ਬਜਾਏ ਅੰਮੀ ਅੱਬਾ ਬਣੋ ਤੇ ਬੱਚਿਆਂ ਨੂੰ ਖੁਰਾਕ ਵੀ ਅੰਮੀ ਅੱਬੇ ਵਾਲੀ ਦਿਓ ਤੇ ਜਿੰਨੀ ਜਲਦੀ ਮੁਮਕਿਨ ਹੋਵੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਪੜ੍ਹਨੀ ਆ ਜਿਹੜੀ 3-in-1 ਨੇ
2: ਜੀ ਜੀ,
1: ਤੇ ਇਹ ਈਮੇਲ ਸ਼ਕੀਲ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ ਤੇ ਮੇਦੇ ਦੀ ਪ੍ਰੋਬਲਮ ਹੈ
2: ਜੀ ਜੀ,
1: ਇੱਕ ਮਸਲਾ ਠੀਕ ਹੁੰਦਾ ਹੈ ਤੇ ਦੂਜੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ।
2: ਅੱਛਾ।
1: ਦਵਾਈ ਬਾਕਾਇਦਗੀ ਨਾਲ ਲੈਂਦੇ ਨੇ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ। ਹੁਣ ਮੈਂ ਫੈਸਲਾ ਕੀਤਾ ਕਿ ਦੇਸੀ ਇਲਾਜ ਨੂੰ ਵੀ ਅਜ਼ਮਾਵਾਂਗਾ, ਹੋ ਸਕਦਾ ਕਿ ਅੱਲਾ ਪਾਕ ਨੇ ਇਸ ਇਲਾਜ ਵਿੱਚ ਸ਼ਿਫਾ ਰੱਖੀ ਹੋਵੇ
2: ਜੀ ਜੀ।
1: ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ, ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਉਹਨਾਂ ਦੀ ਤਬੀਅਤ ਮਜਮੂਈ ਤੌਰ ਤੇ ਠੀਕ ਹੋ ਜਾਏ
2: ਜੀ ਜੀ।
1: ਜੇ ਤੁਸੀਂ ਆਖੋ ਤੇ ਮੈਂ ਉਹਨਾਂ ਨੂੰ ਦਵਾਖਾਨੇ ਤੇ ਲੈ ਆਵਾਂ ਤਾਂ ਕਿ ਤੁਸੀਂ ਚੈੱਕਅਪ ਤੋਂ ਬਾਅਦ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣ ਸਕੋ।
2: ਸ਼ਕੀਲ ਭਾਈ, ਇੱਕ ਤੋਂ ਜ਼ਿਆਦਾ ਬਿਮਾਰੀਆਂ ਦੀ ਮੌਜੂਦਗੀ ਵਿੱਚ ਪੇਚੀਦਗੀ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ।
1: ਬਿਲਕੁਲ ਬਿਲਕੁਲ।
2: ਤੇ ਇਹੋ ਹੀ ਵਜ੍ਹਾ ਹੁੰਦੀ ਹੈ ਕਿ ਕੋਈ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਐਸੀ ਸੂਰਤ ਹਾਲ ਵਿੱਚ ਜ਼ਰੂਰੀ ਹੈ ਕਿ ਮਰੀਜ਼ ਤੇ ਮੁਆਲਜ ਦਾ ਰਾਬਤਾ ਬਰਕਰਾਰ ਰਹੇ ਤਾਂ ਕਿ ਜ਼ਰੂਰਤ ਦੇ ਮੁਤਾਬਿਕ ਦਵਾਈ ਵਿੱਚ ਤਬਦੀਲੀ ਕੀਤੀ ਜਾ ਸਕੇ।
1: ਬਿਲਕੁਲ।
2: ਮੇਰੇ ਮੋਹਤਰਮ ਭਾਈ, ਤੁਸੀਂ ਫਿਕਰ ਨਾ ਕਰੋ, ਅੱਲਾ ਪਾਕ ਦੀ ਮਿਹਰਬਾਨੀ ਨਾਲ ਇਹ ਮਸਾਇਲ ਇਨਸ਼ਾਅੱਲਾ ਠੀਕ ਹੋ ਜਾਣਗੇ
1: ਇਨਸ਼ਾਅੱਲਾ।
2: ਮੇਰੇ ਮੋਹਤਰਮ, ਇਹ ਤੇ ਬਹੁਤ ਹੀ ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਆਪਣੇ ਵਾਲਦੇ ਮੋਹਤਰਮ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਅਗਾਹ ਹੋ ਕੇ ਉਹਨਾਂ ਲਈ ਦਵਾਈ ਤਜਵੀਜ਼ ਕਰ ਸਕਾਂ।
1: ਬਿਲਕੁਲ।
2: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਕੁਝ ਅਰਸੇ ਤੋਂ ਬਾਅਦ ਤੁਹਾਡੇ ਵਾਲਦ ਮੋਹਤਰਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ
1: ਇਨਸ਼ਾਅੱਲਾ ਜੀ। ਕਿਉਂ ਨਹੀਂ ਸੁਲੇਮਾਨ ਸਾਹਿਬ, ਇਹ ਸੀ ਪ੍ਰੋਗਰਾਮ ਦੀ ਆਖਰੀ ਈਮੇਲ।
2: ਅੱਛਾ।
1: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ, ਅਫਲਾਹੀ, ਤਦਰੀਸੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸ਼ੁਕਰੀਆ
2: ਸਹਿਮਾ ਜੀ। ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬਹੁਤ ਇਨਾਇਤ। ਸੋਹਣੀ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0402-3772716 ਮੋਬਾਈਲ ਨੰਬਰ ਹੈ 0300414-2608 ਯਾਨੀ 0300414 ਇੱਕ ਚਾਰ ਦੋ ਛੇ ਸਿਫਰ ਅੱਠ ਅਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ ਦਵਾਖਾਨਾ ਐਲ ਐਚ ਆਰ ਐਟ ਜੀ ਸਿਫਰ ਸਿਫਰ ਚਾਰ ਇੱਕ ਚਾਰ ਦੋ ਛੇ ਸਿਫਰ ਅੱਠ ਅਤੇ ਸਾਡਾ ਈਮੇਲ ਐਡਰੈਸ

0: दर्द से भरी मेरी ये कहानी है ना, बात करनी ना तुझको सुनानी। सोचो कभी मैं ये किसे कहूं, आता नहीं मेरे दिल को सुकून, दुनिया झूठी दुनिया।
1: सोनी भैन भरावां ते बुजुर्गां दी खिदमत विच साईमां दा सलाम पहुंचे। सोने भैन भराओ, तुसी कदी नोट कीता है कि तुसी दिन रात किन्ना काम करदे हो, किन्नी मेहनत करदे हो ते किन्नियां जिम्मेदारियां निभांदे हो? सुबह शाम हर वेले जुस्तजू विच लगे रहिंदे हो। भैन भराओ, इहो ही जिंदगी है। लेकिन तुसी शायद यह सोचा भी ना होवे कि तुहाडे सारे काम, सारी जिम्मेदारियां ते सारी जुस्तजू किदी वजह नाल पूरी हो रही है। जनाब, यह सब कुछ सेहत की बदौलत है। जे सेहत ना होवे ना तो तुसी एक मिनट भी काम नहीं कर सकते। लिहाजा रब का शुक्र अदा करो जिन्हें तुहानूं सेहतमंद रखिया। लेकिन रब ना करे जे तुहानूं कोई सेहत के हवाले नाल परेशानी है तो तुसी फौरन ही मुल्क के मायानाज तबीब ते हर्बल एक्सपर्ट जनाब प्रोफेसर सुलेमान साहब नाल राबता कर सकते हो। जिदे लई साडा पता ते फोन नंबर ओ तां नोट करना पैना। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com। जी सोने भैन भराओ, तुसी जानते ही हो कि तुहाडी भैन साइमा नूं तुहाडी सेहत दा किन्ना ख्याल है। ऐसे लई मैं प्रोग्राम विच बैन अलकवामी शोहरत याफ्ता तबीब हर्बलिस्ट जनाब प्रोफेसर सुलेमान साहब नूं मदद करनी आ। ते आओ जनाब हुण मिलने आ यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते मारूफ हर्बल फिजिशियन जनाब सुलेमान साहब नूं। वेलकम जी आया नूं सुलेमान साहब, ते खुश आमदीद ते तशरीफ आवरी दा बहुत बहुत शुक्रिया।
2: सहमा जी, इस्तकबालिया कलमात दा शुक्रिया लेकिन मेरी आमद दा शुक्रिया अदा ना करो।
1: अच्छा,
2: क्योंकि एह ते मेरा तिब्बी फरीजा है।
1: अच्छा,
2: ते मैनूं खुशी है कि मैं अपने भैन भरावां नूं तिब्बी रहनुमाई दे रहा वां। मेरी दुआ है कि सोना रब हर मरीज नूं अपनी रहमत दे सदके मुकम्मल सेहतमंदी अता फरमाए। आमीन
1: आमीन। साइमा वालों भी सुम आमीन। सुलेमान साहब
2: जी,
1: SMS ते ईमेल हुंदियां ने बहुत ज्यादा ते वक्त महदूद, ਕੀ ਕਹਿੰਦੇ ਹੋ, ਸ਼ੁਰੂ ਨਾ ਕਰਦੀ ਆਪਣੇ ਈਮੇਲ?
2: ਜੀ ਜੀ ਜੀ ਜੀ, ਪੜ੍ਹਨਾ ਸ਼ੁਰੂ ਕਰੋ
1: ਤੁਸੀਂ। ਇਸ ਲਈ ਬਹੁਤ ਸਾਰੀ ਭੈਣਾਂ ਅਤੇ ਭਰਾਵਾਂ ਜਿਹੜੇ ਨੇ ਨਾ ਉਹ ਮੇਰੇ ਖਿਲਾਫ਼ ਹੋ ਜਾਂਦੇ ਨੇ ਕਿ ਜਨਾਬ ਆਪਣੀ ਆਪਸ ਦੀ ਗੱਲਾਂ ਕਰਦੇ ਰਹਿੰਦੇ। ਹਾਲਾਂਕਿ ਤੁਹਾਨੂੰ ਤਾਂ ਪਤਾ ਹੈ ਸੁਲੇਮਾਨ ਸਾਹਿਬ, ਮੈਂ ਤਾਂ ਬੋਲੀ ਕਰਦੀ ਨਹੀਂ, ਮੈਨੂੰ ਤਾਂ ਆਦਤ ਹੀ ਨਹੀਂ ਨਾ ਹੈਗੀ। ਅਤੇ ਇਸ ਵਾਸਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਸਿਰ ਕੋਲ ਇਲਜ਼ਾਮ ਲੱਗੇ। ਇਸ ਲਈ ਬਹੁਤ ਸਾਰੇ ਭੈਣ ਭਰਾਵਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੀ ਨਹੀਂ ਹੁੰਦੀ। ਲਿਹਾਜ਼ਾ ਅੱਜ ਮੈਂ ਆਪਣੀ ਗੱਲਾਂ ਵਿੱਚ ਕੁਝ ਕੰਜੂਸੀ ਕਰਕੇ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਹੈ।
2: ਸਹਿਮਾ ਜੀ, ਗੱਲਾਂ 'ਚ ਕੰਜੂਸੀ ਤੇ ਪ੍ਰੋਗਰਾਮ ਹੀ ਫਿੱਕਾ ਫਿੱਕਾ ਹੋ ਜਾਏਗਾ।
1: ਨਹੀਂ ਨਹੀਂ ਨਹੀਂ ਸੁਲੇਮਾਨ ਸਾਹਿਬ, ਤੁਹਾਡੀ ਇਹ ਗੱਲ ਮੈਨੂੰ ਬੜੀ ਪਸੰਦ ਹੈ। ਤੁਸੀਂ ਹਾਲਾਂਕਿ ਮੈਂ ਘੱਟ ਬੋਲ ਲਈ, ਲੇਕਿਨ ਤੁਸੀਂ ਚਾਹੁੰਦੇ ਹੋ ਮੈਂ ਚੁੱਪ ਨਾ ਕਰਾਂ। ਮੈਂ ਇੰਨੀ ਵੀ ਕੰਜੂਸ ਨਹੀਂ ਹੈਗੀ। ਖੈਰ ਕੋਈ ਗੱਲ ਨਹੀਂ, ਅਤੇ ਇਸ ਤਰ੍ਹਾਂ ਕਰਨੇ ਕਿ ਸਭ ਤੋਂ ਪਹਿਲੀ ਜਿਹੜੀ ਮੈਂ ਮੁੰਤਖਬ ਕੀਤੀ ਹੈ ਈਮੇਲ, ਉਹ ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ।
2: ਜੀ ਜ਼ਰੂਰ।
1: ਇਹ ਸਾਡੀ ਇੱਕ ਭੈਣ ਹੋਰਾਂ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 18 ਸਾਲ ਹੈ, ਉਹਨੂੰ ਚਿਹਰੇ 'ਤੇ ਦਾਣੇ ਬਹੁਤ ਨਿਕਲਦੇ ਨੇ ਅਤੇ ਦਾਣੇ ਖਤਮ ਹੋਣ ਤੋਂ ਬਾਅਦ ਅਮੂਮਨ ਉਹਨਾਂ ਦਾ ਨਿਸ਼ਾਨ ਰਹਿ ਜਾਂਦਾ ਹੈ। ਸੁਲੇਮਾਨ ਸਾਹਿਬ, ਉਹਦੀ ਸਕਿਨ ਵੀ ਬਹੁਤ ਡਰਾਈ ਅਤੇ ਖੁਰਦਰੀ ਹੈ, ਫੇਸ 'ਤੇ ਜਿਹੜਾ ਫੇਸ ਹੈ ਨਾ ਫਰੈਸ਼ ਨਹੀਂ ਲੱਗਦਾ। ਮੈਂ ਬਹੁਤ ਕਰੀਮਾਂ ਇਸਤੇਮਾਲ ਕਰਵਾਈਆਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ। ਜੀ ਸੁਲੇਮਾਨ ਸਾਹਿਬ।
2: ਭੈਣ ਜੀ, ਸਕਿਨ ਪ੍ਰੋਬਲਮ ਕੋਈ ਵੀ ਹੋਵੇ, ਉਹਦਾ ਬੁਨਿਆਦੀ ਸਬਬ ਖੂਨ ਦੀ ਗੈਰ ਤਬਈ ਹਿੱਦਤ ਹੁੰਦੀ ਹੈ, ਜਿਹੜੀ ਅਮੂਮਨ ਫਸਲ ਮਾਦਿਆਂ ਦੀ ਜ਼ਿਆਦਤੀ ਨਾਲ ਹੁੰਦੀ ਹੈ। ਇਸ ਲਈ ਜਦੋਂ ਤਿੱਕਰ ਖਾਣ ਵਾਲੀ ਦਵਾਈ ਇਸਤੇਮਾਲ ਨਾ ਕੀਤੀ ਜਾਵੇਗੀ, ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਵੇਗੀ। ਇਹੋ ਹੀ ਵਜ੍ਹਾ ਹੈ ਕਿ ਕਰੀਮ ਜਾਂ ਦੂਸਰੀ ਚੀਜ਼ਾਂ ਨਾਲ ਮਰੀਜ਼ ਨੂੰ ਫਾਇਦਾ ਨਹੀਂ ਹੁੰਦਾ। ਮੇਰੀ ਪਿਆਰੀ ਭੈਣ, ਤੁਸੀਂ ਬੇਟੀ ਨੂੰ ਗੋਸ਼ਤ, ਮੁਰਗੀ, ਮੱਛੀ, ਅੰਡੇ ਅਤੇ ਜ਼ਿਆਦਾ ਮਿਰਚ ਮਸਾਲੇਦਾਰ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਾਓ। ਸਬਜ਼ੀਆਂ ਫਲ ਜ਼ਿਆਦਾ ਖਿਲਾਓ। ਮੈਂ ਤੁਹਾਡੀ ਬੇਟੀ ਲਈ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਖੂਨ ਵਿੱਚ ਫਸਲ ਮਾਦੇ ਖਾਰਜ ਹੋਣਗੇ, ਗੈਰ ਤਬਈ ਹਿੱਦਤ ਦਾ ਅਜ਼ਾਲਾ ਹੋਵੇਗਾ ਅਤੇ ਇਨਸ਼ਾਅੱਲਾ ਦਾਣੇ ਦੀ ਅਫਜ਼ਾਇਸ਼ ਬਿਲਕੁਲ ਰੁਕ ਜਾਏਗੀ। ਇਹਦੇ ਨਾਲ ਹੀ ਸਕਿਨ ਸੌਫਟ ਅਤੇ ਫਰੈਸ਼ ਵੀ ਹੋ ਜਾਵੇਗੀ।
1: ਇਨਸ਼ਾਅੱਲਾ ਜੀ ਇਨਸ਼ਾਅੱਲਾ। ਭੈਣ ਜੀ ਤੁਸੀਂ ਫਿਕਰ ਨਾ ਕਰੋ, ਇਹ ਬਹੁਤ ਹੀ ਆਜ਼ਮੂਦਾ ਇਲਾਜ ਹੈ। ਇਨਸ਼ਾਅੱਲਾ ਤਾਲਾ ਇਹ ਮਸਲਾ ਚੰਦ ਦਿਨਾਂ 'ਚ ਹੀ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
2: ਜੀ ਜੀ,
1: ਮੈਂ ਸੋਚ ਰਹੀ ਹਾਂ।
2: ਅੱਛਾ ਜੀ, ਸੋਚ
1: ਸੁਲੇਮਾਨ ਸਾਹਿਬ, ਮੈਂ ਸੋਚ ਰਹੀ ਸੀ ਕਿ ਹਰ ਇਨਸਾਨ ਨੂੰ ਆਪਣੇ ਚਿਹਰੇ ਦੀ ਕਿੰਨੀ ਫਿਕਰ ਹੁੰਦੀ ਹੈ, ਮਰਦ ਹੋਵੇ ਜਾਂ ਔਰਤਾਂ। ਹਰ ਕੋਈ ਚਾਹੁੰਦਾ ਹੈ ਕਿ ਉਹਦਾ ਜਿਹੜਾ ਮੁਖੜਾ ਹੈ ਨਾ, ਉਹ ਚੰਦ ਦਾ ਟੋਟਾ ਬਣ ਜਾਏ।
2: ਜੀ ਜੀ ਸਹਿਮਾ ਜੀ, ਚੰਦ ਦਾ ਟੋਟਾ ਨਹੀਂ ਬਲਕਿ ਪੂਰਾ ਚੰਨ ਹੀ ਬਣ ਜਾਵੇ।
1: ਬਿਲਕੁਲ ਠੀਕ ਕਿਹਾ ਸੁਲੇਮਾਨ ਸਾਹਿਬ, ਉਹ ਵੀ 14ਵੀਂ ਦਾ
2: ਜੀ। ਲੇਕਿਨ ਸਹਿਮਾ ਜੀ, ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨਾਲ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੇ ਚਿਹਰੇ ਤੋਂ ਜ਼ਿਆਦਾ ਆਪਣੇ ਪੈਰਾਂ ਦੀ ਹਿਫਾਜ਼ਤ ਕਰਨ, ਕਿਉਂਕਿ ਸ਼ੂਗਰ ਵਿੱਚ ਪੈਰਾਂ ਦੇ ਜ਼ਖਮ, ਫੋੜੇ ਤੇ ਫਿੰਸੀ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ।
1: ਹਾਂਜੀ,
2: ਲਿਹਾਜ਼ਾ ਆਪਣੇ ਪੈਰਾਂ ਤੇ ਖਾਸ ਤਵੱਜੋ ਰੱਖਣ।
1: ਬਹੁਤ ਸੋਹਣੀ ਗੱਲ ਕੀਤੀ ਸੁਲੇਮਾਨ ਸਾਹਿਬ, ਬਹੁਤ ਸ਼ੁਕਰੀਆ ਕਿ ਤੁਸੀਂ ਮੌਕੇ ਤੇ ਹੀ ਇੱਕ ਅਹਿਮ ਤਰੀਨ ਫਾਇਦਾਮੰਦ ਗੱਲ ਦੱਸੀ ਹੈ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ। ਅਗਲਾ ਸਾਡੀ ਜਿਹੜੀ ਮੇਲ ਹੈ ਉਹ ਇਹ ਵੇ, ਔਰ ਇਹਦੇ 'ਚ ਜਨਾਬ ਸ਼ੁਕਰੀਆ ਦਾ ਬੜਾ ਕੰਮ ਹੋਇਆ ਕਿ ਤੁਹਾਡਾ ਸ਼ੁਕਰੀਆ ਅਦਾ ਕੀਤਾ ਗਿਆ ਬੜੇ ਸੋਹਣੇ ਸੋਹਣੇ ਲਫ਼ਜ਼ਾਂ ਦੇ ਨਾਲ, ਅਤੇ ਮੈਂ ਉਹ ਸੋਹਣੇ ਸੋਹਣੇ ਲਫ਼ਜ਼ ਜਿਹੜੇ ਨੇ ਉਹ ਤੁਹਾਡੀ ਨਜ਼ਰ ਕਰਦੀ ਹਾਂ।
2: ਜੀ ਜ਼ਰੂਰ।
1: ਉਹ ਕਹਿੰਦੇ ਪਏ ਨੇ ਜੀ, ਲਿਖਣ ਵਾਲੇ ਨੇ ਈਮੇਲ ਅਬਦੁਲ ਲਤੀਫ਼ ਸਾਹਿਬ, ਕਹਿੰਦੇ ਨੇ ਸੁਲੇਮਾਨ ਸਾਹਿਬ ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਸਾਰੀ ਉਮਰ ਤੁਹਾਡੇ ਲਈ ਦੁਆਵਾਂ ਕਰਾਂਗਾ। ਲਓ, ਕਿਉਂਕਿ ਤੁਹਾਡੇ ਇਲਾਜ ਨਾਲ ਮੇਰੀ ਵਾਈਫ ਦੀ ਪ੍ਰੋਬਲਮ ਠੀਕ ਹੋਈ ਹੈ ਅਤੇ ਅੱਲਾਹ ਪਾਕ ਨੇ ਸਾਨੂੰ ਔਲਾਦ ਦੀ ਖੁਸ਼ੀਆਂ ਤੋਂ ਨਵਾਜ਼ਿਆ। ਸੁਲੇਮਾਨ ਸਾਹਿਬ, ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਸੀ ਕਿ ਸਾਡਾ ਇਹ ਮਸਲਾ ਵੀ ਹੱਲ ਹੋ ਜਾਏਗਾ। ਮੈਂ ਦੁਆ ਕਰਨਾ ਕਿ ਅੱਲਾਹ ਪਾਕ ਸਾਡੀ ਤਰ੍ਹਾਂ ਹਰ ਸ਼ਖਸ ਨੂੰ ਔਲਾਦ ਦੀ ਖੁਸ਼ੀ ਅਤਾ ਕਰੇ ਅਤੇ ਸਭ ਨੂੰ ਸਿਹਤ ਬਖਸ਼ੇ। ਆਮੀਨ
2: ਸੁਮਾ ਆਮੀਨ। ਸ਼ੁਕਰੀਆ ਮੇਰੇ ਭਾਈ, ਮੇਰੇ ਮੋਹਤਰਮ, ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਏ। ਮੇਰਾ ਕੰਮ ਤਾਂ ਬਸ ਇਲਾਜ ਕਰਨਾ ਏ, ਉਹ ਪਾਕ ਜ਼ਾਤ ਹੀ ਸ਼ਫਾਅਤ ਆ ਕਰਦੀ ਏ। ਮੇਰੇ ਮੋਹਤਰਮ, ਮੇਰੀ ਵੀ ਇਹੀ ਦੁਆ ਏ ਕਿ ਰੱਬ ਸਾਰੇ ਮਰੀਜ਼ਾਂ ਨੂੰ ਸਿਹਤ ਕੁੱਲੀ ਅਤਾ ਫਰਮਾਏ।
1: ਆਮੀਨ
2: ਆਮੀਨ। ਮੇਰੇ ਮੋਹਤਰਮ ਭਾਈ, ਮੇਰੇ ਵੱਲੋਂ ਵੀ ਮੁਬਾਰਕਬਾਦ ਕਬੂਲ ਫਰਮਾਓ, ਸੋਹਣਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
1: ਆਮੀਨ ਸੁਮਾ ਆਮੀਨ। ਸੋਹਣੇ ਭੈਣ ਭਰਾਓ, ਮੈਸੇਜ ਅਤੇ ਈਮੇਲ ਦਾ ਸਿਲਸਿਲਾ ਜਾਰੀ ਹੋ ਸਾਰੀ ਏ। ਅੱਧੀ ਛੁੱਟੀ ਦਾ ਵੇਲਾ ਹੋ ਗਿਆ ਅਤੇ ਜਿਨ੍ਹਾਂ ਭੈਣ ਭਰਾਵਾਂ ਕੋਲ ਸਾਡਾ ਫੋਨ ਨੰਬਰ ਅਤੇ ਪਤਾ ਨਹੀਂ ਹੈਗਾ, ਉਹ ਜ਼ਰਾ ਟੈਲੀਫੋਨ ਨੰਬਰ ਵੀ ਨੋਟ ਕਰ ਲੈਣ ਅਤੇ ਪਤਾ ਵੀ ਨੋਟ ਕਰ ਲੈਣ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
1: ਜੀ ਭੈਣ ਭਰਾਓ, ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਫਰਮਾ ਲਿਆ, ਹੁਣ ਆਉਂਦੇ ਹਾਂ ਈਮੇਲ ਅਤੇ ਮੈਸੇਜ ਦੇ ਸਿਲਸਿਲੇ ਵਾਲੇ ਪਾਸੇ। ਸੁਲੇਮਾਨ ਸਾਹਿਬ, ਸਾਨੂੰ ਇਹ ਮੈਸੇਜ ਭੇਜਿਆ ਜਨਾਬ ਮੋਹਸਿਨ ਸ਼ਾਹ ਸਾਹਿਬ ਨੇ। ਫਰਮਾਉਂਦੇ ਨੇ ਕਿ ਮੇਰੇ ਵਾਲਿਦ ਦੀ ਉਮਰ 58 ਸਾਲ ਹੈ।
2: ਅੱਛਾ।
1: ਉਹਨਾਂ ਦੀ ਸਿਹਤ ਮਾਸ਼ਾਅੱਲਾ ਬਹੁਤ ਚੰਗੀ ਹੈ, ਲੇਕਿਨ ਕੁਝ ਦਿਨਾਂ ਤੋਂ ਜੋੜਾਂ 'ਚ ਦਰਦ ਅਤੇ ਨਾਲ ਹੀ ਜਿਸਮਾਨੀ ਕਮਜ਼ੋਰੀ ਮਹਿਸੂਸ ਕਰ ਰਹੇ ਨੇ।
2: ਅੱਛਾ।
1: ਮੈਂ ਵਕਤ ਜ਼ਾਇਆ ਕੀਤੇ ਬਗੈਰ ਤੁਹਾਡੇ ਨਾਲ ਰਾਬਤਾ ਕੀਤਾ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ। ਸੁਲੇਮਾਨ ਸਾਹਿਬ,
2: ਮੇਰੇ ਮੋਹਤਰਮ ਭਾਈ, ਇਹ ਤਾਂ ਬਹੁਤ ਹੀ ਅੱਛੀ ਗੱਲ ਹੈ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਹੀ ਇਲਾਜ ਤੋਂ ਤਵੱਜੋ ਕੀਤੀ ਹੈ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਦੀ ਰੋਕਥਾਮ ਹੋ ਜਾਵੇਗੀ। ਗਾਂ ਦਾ ਗੋਸ਼ਤ, ਮਟਰ, ਚਨੇ ਅਤੇ ਚਨੇ ਦੀ ਦਾਲ, ਲੋਬੀਆ, ਇਹਨਾਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰਾਓ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ, ਅਸਾਬ ਅਤੇ ਪੱਠੇ ਨੂੰ ਮਜ਼ਬੂਤੀ ਮਿਲੇਗੀ ਅਤੇ ਇਨਸ਼ਾਅੱਲਾ ਜੋੜਾਂ ਦੇ ਦਰਦ ਵਿੱਚ ਹੈਰਤ ਅੰਗੇਜ਼ਾ ਫਾਕਾ ਹੋ ਜਾਵੇਗਾ।
1: ਇਨਸ਼ਾਅੱਲਾ ਜੀ ਇਨਸ਼ਾਅੱਲਾ, ਕਿਉਂ ਨਹੀਂ। ਸੁਲੇਮਾਨ ਸਾਹਿਬ, ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ।
2: ਅੱਛਾ ਜੀ, ਕਿਹੜੀ ਗੱਲ?
1: ਇਹੀ ਕਿ ਲੋਕ ਹੋਟਲਿੰਗ, ਸ਼ੋਪਿੰਗ, ਘੁੰਮਣ ਫਿਰਨ 'ਚ ਬੇਦਰੇਕ ਪੈਸਾ ਲਾਉਂਦੇ ਨੇ, ਪਰ ਆਪਣੀ ਸਿਹਤ ਅਤੇ ਤੰਦਰੁਸਤੀ ਵਾਸਤੇ ਇੱਕ ਰੁਪਈਆ ਖਰਚ ਨਹੀਂ ਕਰਨਾ ਚਾਹੁੰਦੇ ਅਤੇ ਸਿਹਤ ਉੱਤੇ ਪੈਸੇ ਖਰਚਣ ਲੱਗੇ 100-100 ਵਾਰੀ ਸੋਚਦੇ ਆ, ਹਾਲਾਂਕਿ ਸਿਹਤ ਨਾਲ ਹੀ ਸਾਰੀ ਬਹਾਰਾਂ ਨੇ।
2: ਜੀ ਸਹਿਮਾ ਜੀ, ਬਿਲਕੁਲ ਇਹ ਰਵੱਈਆ ਬਹੁਤ ਗਲਤ ਹੈ। ਸਭ ਤੋਂ ਪਹਿਲਾਂ ਆਪਣੀ ਸਿਹਤ ਅਤੇ ਫਿਰ ਦੂਜੇ ਖਰਚੇ ਵੱਲ ਨਜ਼ਰ ਕਰਨੀ ਚਾਹੀਦੀ।
1: ਹਾਂਜੀ, ਨਹੀਂ ਤਾਂ ਸਿਹਤ ਚਲੀ ਜਾਏਗੀ ਅਤੇ ਪੈਸਾ ਰਹਿ ਜਾਏਗਾ। ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਜਿਹੜੀ ਮੇਲ ਹੈਗੀ ਹੈ ਉਹ ਸਾਨੂੰ ਨਾ ਸ਼ੁਐਬ ਤਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਅਲਹਮਦੁਲਿਲਾ ਸਿਹਤਮੰਦ ਜਵਾਨ ਹਾਂ, ਸੈਡੋਲ ਅਤੇ ਸਮਾਰਟ ਜਿਸਮ ਹੈ ਕਿਉਂਕਿ ਮੈਂ ਜਿਮ ਜੁਆਇਨ ਕੀਤਾ ਹੋਇਆ। ਲੋਕ ਮੇਰੀ ਸਿਹਤ ਵੇਖ ਕੇ ਰਸ਼ਕ ਕਰਦੇ ਨੇ, ਲੇਕਿਨ ਮੈਂ ਜਾਣਦਾ ਕਿ ਮੈਂ ਕਿੰਨਾ ਕਮਜ਼ੋਰ ਹਾਂ। ਆਪਣੀ ਕਮਜ਼ੋਰੀ 'ਤੇ ਨਜ਼ਰ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਮੈਂ ਕਈ ਗੋਲੀਆਂ ਇਸਤੇਮਾਲ ਕਰ ਚੁੱਕਿਆ, ਲੇਕਿਨ ਵਕਤੀ ਫਾਇਦਾ ਹੁੰਦਾ ਹੈ। ਸੁਲੇਮਾਨ ਸਾਹਿਬ, ਮੇਰੀ ਉਮਰ 30 ਸਾਲ ਹੈ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਿਹਤਮੰਦ ਹੋ ਜਾਵਾਂ ਅਤੇ ਹਕੀਕੀ ਤੌਰ 'ਤੇ ਮੇਰੇ ਜਿਸਮ ਵਿੱਚ ਤਾਕਤ ਆ ਜਾਏ, ਮੇਰੀ ਜ਼ਹਿਨੀ ਟੈਨਸ਼ਨ ਦੂਰ ਹੋ ਜਾਵੇ। ਸੁਲੇਮਾਨ ਸਾਹਿਬ,
2: ਬੇਟਾ ਜੀ, ਇਹ ਕੋਈ ਮੁਨਫਰਦ ਮਸਲਾ ਨਹੀਂ, ਬਲਕਿ ਤੁਹਾਡੇ ਵਰਗੇ ਕਈ ਨੌਜਵਾਨ ਮੇਰੇ ਜ਼ੇਰੇ ਇਲਾਜ ਰਹੇ ਨੇ, ਉਹਨਾਂ ਦਾ ਮਸਲਾ ਵੀ ਬਿਲਕੁਲ ਇਹੋ ਹੀ ਸੀ, ਲੇਕਿਨ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਗਈ। ਬੇਟਾ ਜੀ, ਬਜ਼ਾਹਿਰ ਸਡੋਲ ਅਤੇ ਹੈਂਡਸਮ ਜਿਸਮ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਉਹ ਬੰਦਾ ਅੰਦਰੋਂ ਵੀ ਓਨਾ ਹੀ ਤਾਕਤਵਰ ਹੋਵੇ ਜਿੰਨਾ ਬਾਹਰੋਂ ਨਜ਼ਰ ਆ ਰਿਹਾ ਹੁੰਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ, ਇਹ ਕਿਸੇ ਅੰਦਰੂਨੀ ਪੇਚੀਦਗੀ ਦਾ ਨਤੀਜਾ ਹੈ। ਤੁਸੀਂ ਕਿਸੇ ਟਾਈਮ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੇ ਤਬੀਅਤ ਮਿਜ਼ਾਜ ਤੋਂ ਆਗਾਹ ਹੋ ਕੇ ਤੁਹਾਡੇ ਲਈ ਮੌਜੂਦ ਦਵਾਈ ਤਜਵੀਜ਼ ਕਰ ਸਕਾਂ। ਮੁਹਤਰਮ, ਮੈਂ ਤੁਹਾਡੇ ਯਕੀਨ ਦਿਵਾਉਂਦਾ ਵਾਂ ਕਿ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਡੇ ਅਸਾਬ ਨੂੰ ਹੈਰਤ ਅੰਗੇਜ਼ ਤਾਕਤ ਮਿਲੇਗੀ, ਜਿਹਦੇ ਨਤੀਜੇ ਵਿੱਚ ਤੁਹਾਡੀ ਇਹ ਕਮਜ਼ੋਰੀ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਠੀਕ ਹੋ ਜਾਵੇਗੀ।
1: ਜੀ ਜਨਾਬ ਸ਼ੁਐਬ ਸਾਹਿਬ, ਤੁਸੀਂ ਆਪਣੀ ਜਿਹੜਾ ਮੈਸੇਜ ਕੀਤਾ ਸੀ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਫੌਰੀ ਅਮਲ ਕਰੋ।
2: ਜੀ,
1: ਬਹਰਹਾਲ ਮੈਸੇਜ ਹਾਜ਼ਰ ਹੈ, ਅਗਲਾ ਮੈਸੇਜ ਪੜ੍ਹੋ।
2: ਜੀ ਜੀ, ਜ਼ਰੂਰ ਪੜ੍ਹੋ ਜੀ।
1: ਲਿਖਣ ਵਾਲੇ ਨੇ ਆਸਿਮ ਸਈਦ ਸਾਹਿਬ,
2: ਕਹਿੰਦੇ
1: ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਜੋੜਾਂ 'ਚ ਬਹੁਤ ਦਰਦ ਹੁੰਦਾ ਹੈ, ਸਰਦੀ ਦੇ ਮੌਸਮ ਵਿੱਚ ਤੇ ਟੁਰਿਆ ਵੀ ਨਹੀਂ ਜਾਂਦਾ ਤੇ ਨਾ ਹੀ 2-4 ਪੌੜੀਆਂ ਚੜ੍ਹ ਸਕਦੇ ਨੇ। ਪਿਛਲੇ ਹਫ਼ਤੇ ਸ਼ੂਗਰ ਚੈੱਕ ਕਰਾਈ, ਜਿਹੜੀ ਬਹੁਤ ਜ਼ਿਆਦਾ ਆਈ ਹੈ, ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਨੇ। ਹਾਲਾਂਕਿ ਮੈਂ ਸਮਝਾਇਆ ਹੈ ਕਿ ਫੌਰੀ ਇਲਾਜ ਨਾਲ ਇਹ ਮਸਲਾ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ, ਵਾਲਿਦ ਸਾਹਿਬ ਦੀ ਉਮਰ 62 ਸਾਲ ਹੈ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
2: ਆਸਮ ਭਾਈ, ਸ਼ੂਗਰ ਦਾ ਨਾਂ ਹੀ ਸੁਣ ਕੇ ਅਕਸਰ ਮਰੀਜ਼ ਤੇ ਕੰਮ ਜਾਂਦੇ ਨੇ।
1: ਹਾਂਜੀ,
2: ਵਾਕਈ ਇਹ ਬਹੁਤ ਹੀ ਬੁਰੀ ਬਿਮਾਰੀ ਹੈ, ਲੇਕਿਨ ਤੁਹਾਡੀ ਇਹ ਗੱਲ ਦਰੁਸਤ ਹੈ ਕਿ ਬਰਵਕਤ ਇਲਾਜ ਦੇ ਜ਼ਰੀਏ ਇਹ ਟਾਈਪ ਦੀ ਸ਼ੂਗਰ ਦੀ ਰੋਕਥਾਮ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਸੀੜੀਆਂ ਚੜ੍ਹਨਾ, ਜ਼ਮੀਨ 'ਤੇ ਬੈਠਣਾ, ਬਹੁਤ ਜ਼ਿਆਦਾ ਪੈਦਲ ਚੱਲਣਾ ਤੁਹਾਡੇ ਵਾਲਦ ਸਾਹਿਬ ਲਈ ਮੁਜ਼ਰ ਹੈ। ਹੁਣ ਚੂੰਕਿ ਸ਼ੂਗਰ ਵੀ ਪੋਜ਼ਿਟਿਵ ਹੈ, ਲਿਹਾਜ਼ਾ ਮਿੱਠੀ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ। ਮੈਂ ਤੁਹਾਡੇ ਵਾਲਦ ਸਾਹਿਬ ਲਈ ਗੁੜਮਾਰ ਬੂਟੀ ਅਤੇ ਜ਼ੰਜਬੀਲ ਨਾਲ ਤਿਆਰ ਹੋਣ ਵਾਲੀ ਖਾਸ ਅਦਵੀਆਂ ਤਜਵੀਜ਼ ਕੀਤੀਆਂ ਨੇ, ਜਿਹੜੀ ਨਾ ਸਿਰਫ ਸ਼ੂਗਰ ਯੂਰਿਕ ਐਸਿਡ ਨੂੰ ਖਾਰਜ ਕਰਨਗੀਆਂ ਬਲਕਿ ਸ਼ੂਗਰ ਨੂੰ ਵੀ ਕੰਟਰੋਲ ਰੱਖਣਗੀਆਂ। ਇਹਨਾਂ ਦਵਾਈਆਂ ਨਾਲ ਅਸਾਬ ਅਤੇ ਪੱਠੇ ਮਜ਼ਬੂਤ ਹੋਣਗੇ, ਹੱਡੀਆਂ ਨੂੰ ਤਕਵੀਅਤ ਮਿਲੇਗੀ ਅਤੇ ਜਿਗਰ ਦਾ ਨਿਜ਼ਾਮੇ ਹਜ਼ਮ ਮਜ਼ਬੂਤ ਅਤੇ ਮੁਨਜ਼ਮ ਹੋ ਜਾਏਗਾ, ਅਤੇ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਵੀ ਕੰਟਰੋਲ ਰਹੇਗੀ ਅਤੇ ਜੋੜਾਂ ਦੇ ਦਰਦਾਂ ਨੂੰ ਵੀ ਫਾਇਦਾ ਹੋਵੇਗਾ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਿਦੂਦ ਹੈ, ਲਿਹਾਜ਼ਾ ਪ੍ਰੋਗਰਾਮ ਦੀ ਆਖਰੀ ਮੇਲ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹਾਂ, ਜਿਹੜੀ ਆਰਿਫ ਜ਼ਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਬੇਔਲਾਦੀ ਦਾ ਮਸਲਾ ਹੈ, ਹਰ ਟੈਸਟ ਹਰ ਰਿਪੋਰਟ ਕਲੀਅਰ ਹੈ, ਲੇਕਿਨ ਫਿਰ ਵੀ ਔਲਾਦ ਤੋਂ ਮਹਿਰੂਮੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਸਿਲਸਿਲੇ 'ਚ ਖੁਦ ਮਿਲਣਾ ਚਾਹੁੰਦਾ ਤਾਂ ਕਿ ਤੁਹਾਨੂੰ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਹਿਸਟਰੀ ਵੀ ਦੱਸਾਂ। ਬਰਾਏ ਕਰਮ ਮੁਲਾਕਾਤ ਦਾ ਵੇਲਾ ਦੇ ਦਿਓ।
2: ਮੇਰੇ ਮੋਹਤਰਮ ਭਾਈ, ਤੁਹਾਡਾ ਖੁਦ ਆਉਣਾ ਤਾਂ ਬਹੁਤ ਹੀ ਅੱਛੀ ਗੱਲ ਹੈ, ਇਹਦੇ ਨਾਲ ਬਿਮਾਰੀ ਦੀ ਤਸ਼ਖੀਸ ਵਿੱਚ ਬਹੁਤ ਮਦਦ ਮਿਲੇਗੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਸੁਬਾਹ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੇਰੇ ਦਵਾਖਾਨੇ 'ਤੇ ਮੈਨੂੰ ਮਿਲ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਦਵਾਖਾਨੇ 'ਤੇ ਮੌਜੂਦ ਹਾਂ, ਤੁਹਾਡੀ ਖਿਦਮਤ ਵਾਸਤੇ ਹਾਜ਼ਰ ਹਾਂ।
1: ਜੀ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ, ਬਹੁਤ ਬਹੁਤ ਮਿਹਰਬਾਨੀ।
2: ਸਾਇਮਾ ਜੀ, ਤੁਹਾਡਾ ਅਤੇ ਸਾਰੇ ਪ੍ਰੋਗਰਾਮ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 0300-414-2608, ਯਾਨੀ 0300-414-2608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ, ਜਾਂਦੇ ਜਾਂਦੇ ਰੱਬ ਰਾਖਾ।